ਮਖਲ ਮਠਲ ਗੀ ਥੋੜਮ ਕਯਾ ਸੰਡੋਟਨਾ ਤਹੰਜਰੀਬਾ ਸੀ ਆਕਾਸ਼ਵਾਨੀ ਫਲਗੀ ਐਫਐਮ ਸੰਗਾਈ ਚੈਨਲ ਦਿਗਨੀ ਹੌਜ਼ਿਕ ਪੁੰਫਮ ਅਸਿਦਾ ਅਰੁਮ ਗੀ ਦਮਕ ਪੂਰਨਾ ਲਕਚਰੀ ਗੁੱਡ ਮਾਰਨਿੰਗ ਮਨੀਪੁਰ ਗੀ ਥੋੜਮ ਥੋੜਮ ਅਸਿ ਗੀ ਦਮਕ ਅਰੁਮ ਗੀ ਖੋਂਗਲੋਈ ਲੌਰਿੰਬਮ ਚੰਦਨਾਨਾ ਥੋੜਮ ਤਾਬੀ ਰਿਬਾ ਖੁਆਇ ਕਿਬਿਪੁ ਤਰਾਮ ਨੌਕ ਚਬਗ ਲੁਇਨਨਾ ਖੁਰਮ ਜਰੀ ਥੋੜਮ ਅਸਿਦਾ ਅਦੋਮ ਨ ਖੁਇਦਾ ਬਿਬਾ ਮਨੀਪੁਰੀ ਫਿਲਮ ਨਚਗਾ ਮਤਮ ਇਸੇ ਸਿੰਗ ਇਕੋ ਗੀ ਥਮਸਰੀਬਾ ਮੋਬਾਈਲ ਨੰਬਰ 9863102016 ਨੰਬਰ ਅਸਿਦਾ ਐਸਐਮਐਸ ਨਤ੍ਰਗਾ ਵਟਸਐਪ ਮੈਸੇਂਜਰ ਦਾ ਖਨਬਿਰਪ ਯਾਰਗਨੇ ਥੌਰਮ ਅਸਿ ਗੀ ਦਮਕ ਥਮਸਰੀਬਾ ਇਕੋ ਗੀ ਮੋਬਾਈਲ ਨੰਬਰ ਅਮੁਕ ਹਨ ਨਿਕਸਿਮਜਰੀ 9863102016 ਅਦੋਮ ਗੀ ਐਸਐਮਐਸ ਗਾਇਜਰੀ